ਮਹਿਲਾ ਪੰਜਵਾਂ ਉਦਮਾ ਕਰ ਹਰ ਜਾਪਣਾ ਪਰਬਾਗੀ ਦਨ ਖਾਤ ਸੰਤ ਸੰਗ ਹਰ ਸਿਮਰਨਾ ਮਨ ਜਨਮ ਜਨਮ ਕੀ ਕਾਟ ਉਦਮਾ ਕਰ ਹਰ ਜਾਪਣਾ ਪਰਬਾਗੀ ਦਨ ਖਾਤ ਸੰਤ ਸੰਗ ਹਰ ਸਿਮਰਨਾ ਮਨ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਛੁਕੇ ਸੋਗ ਸੰਤਾਪ ਰਹਾਓ ਜਿਸ